0: ਨਹੀਂ ਹੁੰਦੇ ਹੋਰ ਕਿਸੇ ਨੂੰ ਸੰਗਰਾ ਦੇ
1: ਆਓ ਬਸ
0: ਕਸਮ ਕੁਕਰੀ ਸ਼ੁਕਾ
1: ਬੋਲ ਰੋਗ ਬਿਆਂ ਬਸ
0: ਇਕੋ ਯਾਂਗ ਨੋ ਨਾ ਫੇਗਰਾ ਦੇ ਆਂ ਦੁਮ ਦੁਮਾ ਨਾ ਹਗਰੇ ਨਾ
1: ਆਂ ਹੋਰ ਸੋਗਾ ਨਾ ਬਸ ਇੰਕੈ
0: ਆਂ ਦਾਪਾ ਨਾ ਹਗਰੇ ਨਾ
2: ਸਾਬਾ ਗਲਾਈ ਕਿਨੇ ਕੋ ਕਸਾ ਖਣਾ ਲੋ
1: ਹੋਰ ਚੰਗਾ ਬਸ ਹੋਰ ਚੰਗਾ ਫੜੀ ਚੰਗ ਹੋ ਜੇ
0: ਈ ਈ ਦੋ ਕਸਾਂ ਸੁਕਾ ਕੁਬੁਨਿਓ ਕੁਈ ਨਿੰ ਤਾਮ ਨਿ ਬਾਗੇ ਨੋਕ ਨਿ ਨੋਖਰੀ ਮਾ ਫਾਇਕੇ
1: ਮੁੰਸਾਂਗਿਆ ਬਸੇ ਤਾਉਨਾ ਸਾ ਹਾਂ ਫਾਇਕਾਤਾ
0: ਤੈ ਬੁਛੰ ਨਾਇ ਥੁੰਨਾ ਨੇ ਨਿੰ ਫਾਇਬਰ ਗੁਲਕ ਤੇ ਕਿ ਛਪਾ ਨੋ ਮਾਨਾ ਖਲਾਇਆ ਦਾ ਕੁਈ
1: ਬਸੇ ਆਪੀ ਰੋ ਮੁੰਸਾਂਗਿਏ ਆਂ ਹਾਂ ਜੀ ਫਾਇਓ
3: ਅਨੁਗ੍ਰਹ ਮਿਆ ਸੰਤੈਂ ਫਾਇਬ ਹਾਠਾਂ ਲਾਗਿਨਾ
4: ਨੇ ਨੇ
3: ਤਾਮ ਸਾ ਸੰਤੈਂ ਤਾਨ ਬਾਗੇ ਨਿੰ ਚਾਮਰ ਅੰਬ ਖੰਜੇ ਕਿਪਿਲ ਹੋਇ ਨਿੰ ਮਤਲਾ ਰੰ ਫਾਨ ਕੋਮਿ ਰੋ ਹਾਇ ਸਿਕਲਾਇਸਿਬਲੇ ਹੈ ਅਨੁਗ੍ਰਹ
4: ਹਾਂ
3: ਕੁਨੁਂ ਯਾ ਤਾਮ ਖਲਾ
1: ਕੁਨੁਂ ਯੇ ਆਹੀਂ ਫਾਇਕਾਤਾ
3: ਹਾਜਲੇ ਫਾਇਨਤਾ ਮੁੰਖਸਗਲੇ ਖਨ
4: ਆਬ ਹਾਇਨਤਾ ਤਾਉਨਿ ਬਾਗੇ ਫਾਇਨਿੰ
3: ਤਾਮੋ ਗਲਤੀ ਬਾਜਾ ਹਣੀ ਹਜਾ ਯਾਂਗਲੇ ਹਮਜਾਲੇ ਹਿਸਾਮਰੇ ਕਾਸਾ ਮਨੇ ਨੁਕਰੇ ਹੈ ਨਾ
4: ਹਾਂ
3: ਯਾ ਸਲਾ
4: ਨੋ ਸਲਾ
0: ਤਾਉਨ ਆਮ ਤੈਨ ਬਾਗੇ ਦੇ ਕੁਨੁਂ ਯੇ ਹਣੀ ਸਾਈ ਤੋਂ ਖਾ ਹਨ ਕੋਈ ਮੁੰਖਸ ਮੁੰਖਸ ਲਗਦੰ ਫਾਇਕਿਆ
1: ਤਾਮ ਸੇ ਖਨਾ ਨਾ ਮੁੰਖਸ ਜਾਖਾ ਬਾਬਾਸੇ ਨਰ ਗੁਨੀ ਕੋਰੰ ਨੋ
3: ਦੇ ਸਲਾ
4: ਆਹਾ ਤਾਮ ਨੇ ਖਨਾ ਬੁਤੀ ਤਾਉਨ ਬਾ ਖਨਾ ਨਾ ਮੁਤੀ ਤਾਉਨ ਬਾ ਸੇ
0: ਆਮ ਤਿੰਦਾ ਖਨਾ ਨਾ ਮੁਸੁਮਾ ਹੰਗਾ ਸਾ ਨਾ ਮੁਸੁਮਾ ਸ ਸਾਗਰਾ ਦੇ ਕੋਈ
1: ਹਕੇ ਬਸੇ ਨੋਂ ਨੀ ਓ ਜੋਗੋ ਜੋਗੋ ਨੋਂ ਮਾ ਬਾਈ ਆ ਛਾਇਆ ਨੀ ਚੋਂ ਮਨੀ ਮਾ ਸਾਜੀ ਨਾ ਬਸੇ ਬਸੇ ਨੋ ਰੋਕ ਆਨੀ ਕੋਖਨਾ ਨਾ ਕਾਈ ਕੁਲਕ ਦੀ ਨੋ ਕਿਆ ਨਾਰੀ ਭਾਈ ਆਂ ਕੁਲਕ ਦੀ ਨੋ ਨੋ ਗਿਆ ਸਾ ਆਂ ਓ ਕੋਖ ਸਾਈ ਮੰਗਲਾ
4: ਹਨੇ ਕੋ ਸਾ ਨਾ ਹਰੀ ਭਾਈ
3: ਤਵਾ ਕੋਖ ਖਾਨ ਮਾ ਕੁਲਕ ਦੀ ਨਾ ਬੋਕਰ ਕੇ ਸਾਈ ਮੇ ਦੇ ਬਾ
4: ਨਾ ਹਰੀ ਖਾਨੇ ਬਨ
3: ਦਵਾ ਕਥਾ ਕਾ
1: ও কোকনকা কাইসে সমানি কো
3: বল শুনলে
1: আনি কোকনা কাই যে খানা নাই বব থুইনাই তাই আংব থুইনাই তাও নরং ছাদিও কোকনা খানা দা
3: ছাদি তোমা সমানি কো রো দাদি ছাদি
1: নরো পে
0: বাসু ছাদি
1: বাসু ইতানু গরা নরো পে বাং থুইনাই আদি গোম বথান মুসু গে আই লগি লগি
3: বল শুনলি বা আনুরা
1: বাসু কাই নমি হজ গজ গ তোমা বাই আং ছাইয়া নি জমা মা ছাজি নাই হাগে খনা বাজি সালচা চিনি বকরা র আনো হাপিং ম মুছি জক নাই জি নি রহ পুরো ও মুদু গ বড়ক সি নাং জা
3: বড়
1: ও বড় ন উল মুছি সি না মই যত ন বাহান বা বিচার পুরো
3: মুছি সান তার ও
1: আপুরু গাই ন আং ছাইয়া ইংগাই আনো নক নি রে খলাই হক
3: আমাকো
0: আমাকো
1: কলকে
0: ਸਾਇਆ
1: ਦਾ ਨੰਗ ਮਨੋ ਲੋਕੀ ਨੋ ਪਾਈ ਜਾਈ ਬਸ ਕਲਤੀ